0: ਸਾਰੇ ਫੈਮਿਲੀਆ ਜਿਹੜਾ ਸੇ ਨੋ ਕਿਉ ਬਾਮਾਰ ਨੰਬਰ
1: ਅਜ਼ਾ ਤੋ ਅੰਜ਼ਾਨੇਰਾ
0: ਈ ਅਜ਼ਾ ਤੋ ਅੰਜ਼ਾਨੇਰਾ
1: ਕਰਾ ਗੁਰੀ ਅੰਜ਼ੇਨ ਮਾ
0: ਈ ਆਵਾਰਾ
1: ਅਜ਼ਾ ਨੀ ਨੰਜ਼ਾਨੇਰਾ
0: ਈ ਅਜ਼ਾ ਨੀ ਨੰਜ਼ਾਨੇਰਾ
1: ਕਰਾ ਗੁਰੀ ਅੰਜ਼ੇਨ ਮਾ
0: ਆ ਸਨੀ
1: ਅਜ਼ਾ ਤੋ ਅੰਜ਼ਾਨੇਰਾ
0: ਈ ਅਜ਼ਾ ਤੋ ਅੰਜ਼ਾਨੇਰਾ
1: ਕਰਾ ਗੁਰੀ ਅੰਜ਼ੇਨ ਮਾ
0: ਈ ਆਵਾਰਾ
1: ਅਜ਼ਾ ਨੀ ਨੰਜ਼ਾਨੇਰਾ
0: ਈ ਅਜ਼ਾ ਨੀ ਨੰਜ਼ਾਨੇਰਾ
1: ਕਰਾ ਗੁਰੀ ਅੰਜ਼ੇਨ ਮਾ
0: ਆ ਸਨੀ